0: दर्पण।
1: ये आकाशवाणी है, हर दौर हर दिल की आवाज,
0: हमारी और आपकी पहचान। आकाशवाणी।
2: आप सुन रहे हैं विविध भारती का चंडीगढ़ केंद्र FM 107.2 मेगाहर्ट्ज पर। दिन के 11:30 हुए हैं। लीजिए प्रस्तुत है लाइव पंजाबी फोन इन प्रोग्राम सुने हैं मित्रा दे।
3: सुने हैं मित्रा दे, ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ, ਸੁਨੇਹੇ ਮਿੱਤਰਾਂ ਦੇ।
2: ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਲੈ ਕੇ ਅੱਜ ਤੁਹਾਡੇ ਨਾਲ ਇੱਕ ਵਾਰੀ ਫੇਰ ਇਹ ਤੁਹਾਡਾ ਮਿੱਤਰ ਅਨਿਲ ਪੁੰਜ। ਮੇਰੀ ਨਮਸਕਾਰ ਕਬੂਲ ਕਰੋ ਅਤੇ ਇਸ ਪ੍ਰੋਗਰਾਮ 'ਚ ਫੋਨ ਕਰਨ ਵਾਸਤੇ ਸਾਡੇ ਨੰਬਰਸ ਨੋਟ ਕਰ ਲਓ। 2660615 2660617 ਅਤੇ 2660619 ਇਹਨਾਂ ਤਿੰਨਾਂ ਨੰਬਰਾਂ 'ਚੋਂ ਕਿਸੇ ਇੱਕ ਨੂੰ ਮਿਲਾ ਲਓ ਅਤੇ ਆਪਣਾ ਸੁਨੇਹਾ ਦੇ ਦਿਓ। ਇਸ ਪ੍ਰੋਗਰਾਮ 'ਚ ਤੁਸੀਂ ਆਪਣਾ ਸੁਨੇਹਾ ਦੇ ਸਕਦੇ ਹੋ ਅਤੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਨੂੰ ਅਸੀਂ ਸਜਾਵਾਂਗੇ ਆਪਣੇ ਵੱਲੋਂ ਕੁਝ ਪੰਜਾਬੀ ਗੀਤਾਂ ਦੇ ਨਾਲ।

0: ਲਓ ਜੀ ਸੁਰਿਤ, ਇਹ ਪਹਿਲਾ ਸੁਨੇਹਾ ਅਸੀਂ ਸ਼ਾਮਿਲ ਕਰ ਰਹੇ ਹਾਂ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
1: ਨਮਸਕਾਰ ਜੀ। ਨਮਸਕਾਰ
0: ਜੀ। ਨਮਸਕਾਰ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ।
1: ਅਨਿਲ ਬੰਸਲ ਬੋਲ ਰਿਹਾ ਜੀ, ਪੰਚਕੂਲਾ ਸੈਕਟਰ 12 ਇੱਥੇ ਜੀ।
0: ਹਾਂਜੀ ਬੰਸਲ ਜੀ, ਇਸ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ। ਸਭ ਤੋਂ ਪਹਿਲੀ ਕਾਲ ਤੁਹਾਡੀ।
1: ਵਾਹ ਜੀ ਵਾਹ,
0: ਕੀ ਹਾਲ ਚਾਲ ਨੇ ਤੁਹਾਡੇ?
1: ਬੜੀਆ ਜੀ ਬੜੀਆ, ਗਰਮੀ ਬਹੁਤ ਪੈ ਰਹੀ ਹੈ ਜੀ।
0: ਕੋਈ ਨਾ ਜੀ, ਬਸ ਗਰਮੀ ਦੇ ਮੌਸਮ 'ਚ, ਗਰਮੀ ਦੇ ਮੌਸਮ 'ਚ ਗਰਮੀ ਪੈਣੀ ਹੈ,
1: ਜ਼ਰੂਰਤ ਵੱਧ ਪੈ ਰਹੀ ਹੈ ਜੀ।
0: ਕੋਈ ਨਾ, ਆਪਣੇ ਆਪ ਨੂੰ ਸੰਭਾਲ ਕੇ ਰੱਖੋ, ਤਿੰਨ ਚਾਰ ਦਿਨ ਦੀ।
1: ਮੈਂ ਉਹੀ ਸੁਨੇਹ ਦੇਣਾ ਚਾਹੁੰਦਾ ਸੀਗਾ ਵੀ ਕੋਈ ਬਾਹਰ ਜ਼ਿਆਦਾ ਜ਼ਰੂਰੀ ਹੋਵੇ ਤਾਂ ਨਿਕਲੋ ਬਾਹਰ, ਨਹੀਂ ਤਾਂ ਠੰਡੇ ਰੁੱਖ ਦੇ ਦਰਖਤ ਹੇਠਾਂ ਬੈਠੋ, ਚਾਹੇ ਘਰ 'ਚ ਘਰ ਬੈਠੋ।
0: ਬਈ ਜਿਨ੍ਹਾਂ ਨੂੰ ਕੰਮ ਕਾਜ ਹੈ, ਬਾਹਰ ਜਾਣਾ ਮਜਬੂਰੀ ਹੈ,
1: ਕੋਈ ਬਹੁਤ ਜ਼ਰੂਰੀ ਹੈ ਤਾਂ ਅਸੀਂ ਜਾਓ ਜੀ। ਮੋਦੀ ਜੀ ਆਪਣੇ ਉਹਨਾਂ ਨੇ ਵੀ ਕਿਹਾ ਵੀ ਪੈਟਰੋਲ ਦੀ ਸੇਵ ਕਰੋ ਤੁਸੀਂ, ਉਹ ਵੀ ਸੇਵਿੰਗ ਹੋਊਗੀ ਨਾਲੇ ਇੱਕ ਪੰਥ ਦੋ ਕਾਜ।
0: ਦੇਖੋ ਸੇਵਿੰਗ ਕਰਨੀ ਤਾਂ ਹਰ ਦੌਰ ਦੇ ਵਿੱਚ ਹਰ ਵਕਤ ਜਿਹੜੀ ਹੈ ਸਾਡੇ ਲਈ ਫਾਇਦੇਮੰਦ ਹੀ ਹੁੰਦੀ ਹੈ।
1: ਹਾਂ, ਨੇਸ਼ਨ ਵਾਸਤੇ ਜ਼ਰੂਰੀ ਹੈ ਜੀ। ਨੇਸ਼ਨ ਜੇ ਕੋਈ ਆਪਣੇ ਪ੍ਰਾਈਮ ਮਿਨਿਸਟਰ ਨੇ ਐਡਰੈਸ ਕੀਤਾ ਵਾ, ਕੋਈ ਕਿਸੇ ਵਜ੍ਹਾ ਨਾਲ ਹੀ ਕੀਤਾ ਹੋਊਗਾ ਜੀ, ਇਹ ਜ਼ਰੂਰੀ ਹੈ ਜੀ, ਲੋਕਾਂ ਨੂੰ ਅਮਲ ਕਰਨਾ ਚਾਹੀਦਾ ਇਹਦੇ ਉੱਤੇ,
0: ਉਸ ਅਪੀਲ ਜਿਹੜੀ ਹੈ ਉਸ ਤੇ ਸਾਨੂੰ ਅਮਲ ਕਰਨਾ ਚਾਹੀਦਾ।
1: ਹਾਂਜੀ
0: ਜੀ। ਤੇ ਇਸ ਪ੍ਰੋਗਰਾਮ 'ਚ ਤੁਸੀਂ ਗੱਲਬਾਤ ਕੀਤੀ, ਆਪਣਾ ਸੁਨੇਹਾ ਦਿੱਤਾ, ਇੱਕ ਨਹੀਂ ਬਲਕਿ ਦੋ ਸੁਨੇਹੇ ਦਿੱਤੇ
1: ਜੀ। ਨਾਲੇ ਧੁੱਪ ਤੋਂ ਬਚੋ, ਨਾਲੇ ਥੋੜਾ ਸੇਵਿੰਗ ਵੀ ਕਰੋ, ਥੋੜਾ ਫੋਰਨ ਕਰੰਸੀ ਵੀ ਬਚਾਓ ਜੀ।
0: ਜੀ ਬਿਲਕੁਲ ਸਹੀ ਹੈ।
1: ਹਾਂਜੀ,
0: ਇੱਕ ਸੱਚੇ ਨਾਗਰਿਕ ਹੋਣ ਦੇ ਤੌਰ ਤੇ ਸਾਨੂੰ ਸਭ ਤੋਂ ਪਹਿਲਾਂ ਆਪਣੇ ਅੱਗੇ ਦੇਸ਼ ਨੂੰ ਰੱਖਣਾ ਚਾਹੀਦਾ।
1: ਹਾਂ ਬਿਲਕੁਲ, ਕੰਟਰੀ ਵਾਸਤੇ ਜ਼ਰੂਰ ਸੋਚਣਾ ਚਾਹੀਦਾ,
0: ਕਿਉਂਕਿ ਦੇਸ਼ ਸਾਡੀ ਲੋੜ ਪੂਰੀ ਕਰਦਾ।
1: ਹਾਂਜੀ,
0: ਜਦੋਂ ਦੇਸ਼ ਨੂੰ ਸਾਡੀ ਜ਼ਰੂਰਤ ਹੈ
1: ਜੀ ਆਪਣੇ
0: ਜੀ।
1: ਦੇਖੋ ਕਿਦਾਂ ਬੰਦੇ ਆਪਣੇ ਨਾਗਰਿਕ ਬਾਹਰ ਫਸ ਜਾਂਦੇ ਆ ਤਾਂ ਦੇਸ਼ ਹੀ ਆਪਣੇ ਆਪ ਕੱਢ ਕੇ ਲੈ ਕੇ ਆਉਂਦਾ ਉੱਥੋਂ।
0: ਤੇ ਜਦੋਂ ਦੇਸ਼ ਨੂੰ ਸਾਡੀ ਜ਼ਰੂਰਤ ਹੈ ਉਦੋਂ ਅਸੀਂ ਕਿਉਂ ਪਿੱਛੇ ਰਹੀਏ?
1: ਹਾਂਜੀ ਬਿਲਕੁਲ, ਆਪਣਾ ਵੀ ਫਰਜ਼ ਬਣਦਾ ਜੀ।
0: ਸ਼ੁਕਰੀਆ ਜੀ ਗੱਲਬਾਤ ਕਰਨ ਲਈ।

0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਨਾਂ ਦੱਸੋ, ਜਗ੍ਹਾ ਦਾ ਨਾਂ ਦੱਸੋ ਜੀ।
1: ਪ੍ਰੇਮ ਬੋਲ ਰਿਹਾ ਸਰ, ਅੰਬਾਲੇ ਤੋਂ
0: ਜੀ। ਪ੍ਰੇਮ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਸਰ,
0: ਵੈਲਕਮ ਜੀ ਤੁਹਾਡਾ।
1: ਸਰ ਮੈਂ ਨਾ ਮੇਰਾ ਸੁਨੇਹਾ ਸਰੋਤਿਆਂ ਦੇ ਨਾਂ
0: ਜੀ,
1: ਇਹ ਮੈਂ ਚਾਹੁੰਦਾ ਕਿ ਜਿਹੜਾ ਅਸੀਂ ਸੁਨੇਹਾ ਦਿੰਦੇ ਹਾਂ ਨਾ, ਟੂ ਦੀ ਪੁਆਇੰਟ ਫਟਾਫਟ ਛੋਟਾ ਕਰੀਏ, ਐਵੇਂ ਕਹਾਣੀਆਂ ਨਾ ਪਾਈਏ ਤੇ ਨਾ ਕੋਈ ਗਾਣੇ ਸੁਣਾਈਏ।
0: ਜਿਹੜੀ ਪਹਿਲੀ ਗੱਲ ਹੈ ਤੁਹਾਡੀ, ਅਸੀਂ ਵੀ ਹਮੇਸ਼ਾ ਕਿਹਾ ਕਿ ਇੱਕ ਸੁਨੇਹਾ ਇੱਕ ਵੇਲੇ, ਠੀਕ ਹੈ। ਜਿੱਥੇ ਤੱਕ ਗਾਣੇ ਦੀ ਗੱਲ ਹੈ, ਤੇ ਜੇ ਸਿਰਫ ਗੱਲਾਂ ਬਾਤਾਂ ਹੀ ਕਰੀ ਜਾਵਾਂਗੇ ਤੇ ਉਸ ਨਾਲ ਫਿਰ ਉਹ ਮਜ਼ਾ ਜਾ ਨਹੀਂ ਰਹਿੰਦਾ। ਇਹ ਤਾਂ ਸਿਰਫ ਤੁਹਾਡੀ ਗੱਲਬਾਤ ਨੂੰ, ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਨੂੰ ਗੀਤਾਂ ਨਾਲ ਸਜਾਉਣ ਵਾਲੀ ਗੱਲ ਹੈ। ਗੀਤ ਵੀ ਅਸੀਂ ਕੋਈ ਪੂਰੇ ਪਲੇ ਨਹੀਂ ਕਰਦੇ। ਕਈ ਵਾਰੀ ਸਾਨੂੰ ਵੇਟ ਕਰਨੀ ਪੈਂਦੀ ਹੈ ਤੁਹਾਡੀ ਕਾਲਸ ਦੀ, ਬੜਾ ਕੁਛ ਹੁੰਦਾ ਇੱਕ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ।
1: ਸਹੀ ਗੱਲ ਹੈ ਸਰ।
0: ਤੇ ਪ੍ਰੇਮ ਜੀ, ਅੱਜ ਦਾ ਸੁਨੇਹਾ ਇਹੀ ਹੋ?
1: ਮੇਰਾ ਸਰੋਤਿਆਂ ਦਾ ਨਾਂ ਸੁਨੇਹਾ ਸੀਗਾ ਜੀ।
0: ਅੱਛਾ, ਕਿ ਇੱਕੋ ਹੀ ਸੁਨੇਹਾ ਦਿਓ, ਕਹਾਣੀ ਨਾ ਪਾਓ।
1: ਹਾਂ, ਗੱਲ ਕਰੋ।
0: ਸ਼ੁਕਰੀਆ ਜੀ ਪ੍ਰੇਮ ਜੀ,
1: ਥੈਂਕ ਯੂ ਸਰ
0: ਗੱਲਬਾਤ ਕਰਨ ਲਈ।
1: ਥੈਂਕ ਯੂ।
0: ਸਰੋਤਿਓ, ਇਸ ਪ੍ਰੋਗਰਾਮ 'ਚ ਕਾਲ ਕਰਨ ਲਈ ਸਾਡੇ ਨੰਬਰਸ ਨੇ 2-6-6-0-6-1-5, 2-6-6-0-6-1-7 ਅਤੇ 2-6-6-0-6-1-9। ਇਹਨਾਂ ਤਿੰਨਾਂ ਨੰਬਰਾਂ 'ਚੋਂ ਕਿਸੇ ਇੱਕ ਨੂੰ ਡਾਇਲ ਕਰ ਲਓ ਅਤੇ ਆਪਣਾ ਸੁਨੇਹਾ ਦੇ ਦਿਓ। ਜਿੱਦਾਂ ਪ੍ਰੇਮ ਜੀ ਕਹਿੰਦੇ ਨੇ, ਸੁਨੇਹਾ ਇੱਕ ਜਾਂ ਦੋ ਜਾਂ ਵੱਧ ਤੋਂ ਵੱਧ ਤਿੰਨ ਲਾਈਨਾਂ 'ਚ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
2: ਹਾਂਜੀ ਨਮਸਤੇ ਜੀ, ਅਨਿਲ ਸਿੰਘ ਜੀ ਨਮਸਤੇ
0: ਜੀ। ਨਮਸਤੇ ਜੀ, ਕੀ ਹਾਲ ਚਾਲ ਨੇ?
2: ਬਹੁਤ ਵਧੀਆ ਸਰ। ਮੇਜਰ ਵਿਜੇ ਆਰੀਆ, HM 42, ਫੇਸ 2, ਮੋਹਾਲੀ, ਚੰਡੀਗੜ੍ਹ ਤੋਂ ਬੋਲ ਰਿਹਾ ਸਰ।
0: ਹਾਂਜੀ ਮੇਜਰ ਸਾਹਿਬ, ਬੋਲੋ।
2: ਇੱਕ ਬਹੁਤ ਜ਼ਰੂਰੀ ਸੁਨੇਹਾ ਹੈ।

0: ਅਸੀਂ ਇੱਕ ਸੰਜੀਵਨੀ ਪ੍ਰੋਗਰਾਮ ਚ ਸੁਣ ਰਹੇ ਸੀਗੇ ਕਿ ਜਿਵੇਂ ਐਕਸੀਡੈਂਟ ਹੁੰਦਾ ਤੇ ਉਹਦੀ ਕਿੱਦਾਂ ਮਦਦ ਕਰਨੀ ਹੈ
1: ਜੀ,
0: ਤੇ ਮੈਂ ਸੁਣਿਆ ਹੈ ਕਿ ਅਸੀਂ ਮੇਰਾ ਕੰਮ ਹੈ ਸਰ ਬੋਡੀ ਡੋਨੇਸ਼ਨ ਦਾ, ਕਿਸੇ ਨੂੰ ਵੀ ਕੋਈ ਵੀ ਜ਼ਰੂਰਤ ਪੈਂਦੀ ਹੈ ਤੇ ਉਸ ਨੂੰ ਫਾਰਮ ਭਰ ਕੇ ਉਹਦਾ ਪੀ ਜੀ ਆਈ ਤੋਂ ਕਾਰਡ ਬਣਾਉਣਾ ਤੇ ਉਹਦਾ ਫਾਰਮ ਭਰ ਕੇ ਦੇਣਾ ਤੇ ਤੁਸੀਂ ਜਾ ਕੇ ਬੋਡੀ ਦਾਨ ਕਰੋ ਆਪਣੀ
1: ਜੀ,
0: ਕਿਸੇ ਵੀ ਐਮਰਜੈਂਸੀ ਜ਼ਰੂਰਤ ਹੋਵੇ।
1: ਬੜਾ ਨੇਕ ਕੰਮ ਹੈ।
0: ਅਸੀਂ ਮੈਂ ਇਸ ਰਵੀਵਾਰ 24 ਤਰੀਕ ਨੂੰ ਇੱਕ ਕੈਂਪ ਲਾ ਰਿਹਾ ਆਰ ਈ ਐਸ ਵਾਜ ਸੈਕਟਰ 24 ਦੇ 32 ਸੈਕਟਰ ਵਿੱਚ ਸਰ
1: ਜੀ,
0: ਸਵੇਰੇ 8 ਵਜੇ ਤੋਂ ਲੈ ਕੇ 1 ਵਜੇ ਤੱਕ ਫਾਰਮ ਭਰਾਂਗਾ, ਸਾਰਿਆਂ ਦੇ ਸਾਰੇ ਬੋਡੀ ਡੋਨੇਸ਼ਨ ਦੇ ਫਾਰਮ ਭਰਾਂਗਾ, ਕਾਰਡ ਬਣਾਵਾਂਗਾ ਤੇ ਉੱਥੇ ਦੇਵਾਂਗਾ। ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ, ਮੇਜਰ ਵਿਜੇ ਆਰੀਆ ਐਚ ਐਮ 42 ਫੇਸ 2 ਮੋਹਾਲੀ ਚੰਡ 9988505690 ਤੇ ਫੋਨ ਕਰੋਗੇ ਤੇ ਮੈਂ ਤੁਹਾਨੂੰ ਉੱਥੇ ਹੀ ਮਿਲਾਂਗਾ, ਆਰ ਈ ਐਸ ਵਾਜ ਸੈਕਟਰ 32 ਚੰਡੀਗੜ੍ਹ ਵਿੱਚ। ਫਾਰਮ ਭਰੋ ਤੇ ਆਪਣੇ ਬੋਡੀ ਡੋਨੇਸ਼ਨ ਦਾਨ ਕਰੋ, ਇੱਕ ਬਹੁਤ ਹੀ ਪੁੰਨ ਦਾ ਕੰਮ ਹੈ ਸਰ।
1: ਇਹ ਮੇਜਰ ਜੀ ਇਨਸਾਨੀਅਤ ਲਈ ਇੱਕ ਸੇਵਾ ਕਰ ਰਹੇ ਹੋ ਤੁਸੀਂ।
0: ਹਾਂਜੀ ਸਰ
1: ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਆਪਣੇ ਸਮਾਜ ਲਈ ਤੁਸੀਂ ਹਮੇਸ਼ਾ ਤਿਆਰ ਰਹਿੰਦੇ ਹੋ, ਇਸ ਤੋਂ ਵੱਡੀ ਗੱਲ ਕੋਈ ਹੋਰ ਨਹੀਂ ਹੋ ਸਕਦੀ।
0: ਬਿਲਕੁਲ ਸਰ, ਸਾਰਿਆਂ ਨੂੰ ਇੱਕ ਵਾਰੀ ਫਿਰ ਮੋਬਾਈਲ ਨੰਬਰ ਦੇ ਦਵਾਂ 9988505690। ਕਦੋਂ ਵੀ ਮੈਨੂੰ ਕਾਲ ਕਰੋ, ਤੁਹਾਡੇ ਘਰ ਆਵਾਂਗੇ, ਫਾਰਮ ਭਰ ਕੇ ਦੇਵਾਂਗੇ ਔਰ ਬੋਡੀ ਡੋਨੇਸ਼ਨ ਕਾਰਡ ਤੁਹਾਡੇ ਦੇਵਾਂਗੇ। ਬਹੁਤ ਜ਼ਰੂਰਤ ਹੈ ਸਭ ਅੱਜ ਕੱਲ੍ਹ ਸਾਡੇ ਪੀ ਜੀ ਆਈ ਦੇ ਵਿੱਚ, ਹੋਸਪਿਟਲਾਂ ਵਿੱਚ ਬੰਦੇ ਇਸ ਦੇ।
1: ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ,
2: ਹੈਲੋ
1: ਜੀ, ਇਹ ਨਾਂ ਦੱਸੋ ਜੀ, ਆਪਣਾ ਨਾਂ ਦੱਸੋ।
2: ਹੈਲੋ,
1: ਬਹੁਤ ਆਹਿਸਤਾ ਬੋਲ ਰਹੇ ਹੋ।
2: ਹੈਲੋ,
1: ਹਾਂਜੀ, ਐ ਤੁਹਾਡੀ ਆਵਾਜ਼ ਮੈਨੂੰ ਪ੍ਰੋਪਰ ਨਹੀਂ ਆ ਰਹੀ ਹੈ।
2: ਸਾਧੂ ਰਾਮ ਰਿਟਾਇਰਡ ਫਰੋਮ ਸਿਵਲ ਸੈਕਟਰ ਪੰਜਾਬ ਚੰਡੀਗੜ੍ਹ।
1: ਸਾਧੂ ਰਾਮ ਜੀ?
2: ਹਾਂਜੀ
1: ਹਾਂਜੀ। ਸਾਧੂ ਰਾਮ ਜੀ ਕਿਹੜੇ ਸੈਕਟਰ ਤੋਂ ਬੋਲ ਰਹੇ ਹੋ?
2: ਰੋਪੜ ਤੋਂ ਬੋਲ ਰਿਹਾ ਜੀ।
1: ਰੋਪੜ ਤੋਂ ਬੋਲ ਰਹੇ ਹੋ, ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ।
2: ਥੈਂਕ ਯੂ ਵੈਰੀ ਮਚ ਜੀ।
1: ਕੀ ਸੁਨੇਹਾ ਤੁਹਾਡਾ?
2: ਮੇਰਾ ਵੀ ਇੱਕ ਸੁਨੇਹਾ ਦਿਓ, ਮੇਰਾ ਸੁਨੇਹਾ ਕੱਟਿਓ ਰਾਜੀ, ਹੁਣ ਸੁਨੇਹਾ ਦਿੱਤਾ ਸੀ ਇੱਕ ਬੰਦੇ ਨਾਲ, ਹੁਣ ਜਿਹੜਾ ਬਹੁਤ ਵਧੀਆ ਸੁਨੇਹਾ ਮੈਨੂੰ ਪਸੰਦ ਆ, ਉਹ ਮੇਰਾ ਵੀ ਉਹੀ ਸੁਨੇਹਾ ਹੈ।
1: ਕੀ ਸੁਨੇਹਾ ਤੁਹਾਡਾ?
2: ਮੇਰਾ ਸੁਨੇਹਾ ਵੀ ਜਿਹੜੇ ਟੂ ਦੀ ਪੁਆਇੰਟ ਦੀ ਗੱਲ ਕਰਨ, ਸਾਰੇ ਬਿਨਾਂ ਮਤਲਬ ਗੱਲਾਂ ਨਾ ਕਰਨ, ਸਾਰਾ ਕੁਛ।
1: ਬੜੇ ਚਿਰਾਂ ਮਗਰੋਂ ਜਦੋਂ
2: ਮੈਂ ਤੁਹਾਨੂੰ ਦੱਸਿਆ, ਇੱਕ ਅੱਧੇ ਬੰਦੇ ਹੈਗੇ ਨੇ ਜਿਹਦਾ ਇਹੀ ਕੰਮ ਨੌ ਆਵੇ ਬਸ ਲਾਓ ਨਾ।
1: ਚਲੋ, ਤੁਹਾਡੀ ਗੱਲ ਸਾਡੇ ਸੁਣਨ ਵਾਲਿਆਂ ਤੱਕ ਪਹੁੰਚ ਗਈ ਹੋਏਗੀ, ਪਰ ਹੁੰਦਾ ਕਈ ਵਾਰੀ ਕੀ ਹੈ ਕਿ ਕਈ ਵਾਰੀ ਕਿਸੇ ਦਾ ਨੰਬਰ ਬਹੁਤ ਦੇਰ ਬਾਅਦ ਲੱਗਦਾ ਹੈ ਅਤੇ ਉਹਨੂੰ ਹੁੰਦਾ ਹੈ ਕਿ ਅਸੀਂ ਗੱਲਬਾਤ ਕਰੀਏ, ਹਾਲ ਚਾਲ ਪੁੱਛੀਏ। ਵੇਖੋ, ਕੋਈ ਵਾਰ ਕੋਈ ਵੀ ਕਿਸੇ ਨੂੰ ਮਿਲਦਾ ਹੈ ਤਾਂ ਉਹਦੇ ਬਾਰੇ ਇੱਕ ਵਾਰੀ ਤਾਂ ਪੁੱਛਦਾ ਹੈ, ਕਿੱਥੋਂ ਬੋਲਦੇ ਹੋ, ਕੀ ਕਰਦੇ ਹੋ, ਕੀ ਹਾਲ ਚਾਲ ਹੈ, ਅਤੇ ਉਸ ਤੋਂ ਬਾਅਦ ਸੁਨੇਹਾ ਜਿਹੜਾ ਹੈ ਉਹ 1-2 ਜਾਂ 3 ਲਾਈਨਾਂ 'ਚ ਵੱਧ ਤੋਂ ਵੱਧ, ਤਾਂ ਕਿ ਹਰ ਇੱਕ ਸਰੋਤੇ ਨੂੰ ਮੌਕਾ ਮਿਲੇ। ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ।

0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਤੁਸੀਂ ਇਸ ਵੇਲੇ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਸੁਣ ਰਹੇ ਹੋ ਐਫ ਐਮ 107.2 ਮੈਗਾਹਰਟਸ 'ਤੇ। ਆਪਣੇ ਰੇਡੀਓ ਸੈੱਟ ਦੇ ਨਾਲ ਨਾਲ ਇਸ ਵੇਲੇ ਤੁਸੀਂ ਸਾਨੂੰ ਸਾਡੀ ਐਪ ਨਿਊਜ਼ ਔਨ AIR ਅਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਸੁਣ ਰਹੇ ਹੋ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ,
1: ਹਾਂ ਜੀ ਨਮਸਕਾਰ ਜੀ, ਮੈਂ ਅਸ਼ੋਕ ਬੋਲ ਰਿਹਾ ਜੀ, ਸੈਕਟਰ 42 ਚੰਡੀਗੜ੍ਹ ਤੋਂ।
0: ਜੀ ਅਸ਼ੋਕ ਜੀ ਫਰਮਾਓ।
1: ਮੈਂ ਇਹ ਕਹਿਣਾ ਚਾਹੁੰਦਾ ਜੀ, ਪਸ਼ੂ ਪਕਸ਼ੀਆਂ ਲਈ ਪਾਣੀ ਦਾ ਪ੍ਰਬੰਧ ਕਰੋ
0: ਜੀ,
1: ਤਾਂ ਕਿ ਵਿਚਾਰੇ ਪਿਆਸੇ ਪਕਸ਼ੀਆਂ ਨੂੰ ਪਾਣੀ ਪੂਣੀ ਮਿਲਦੇ
0: ਜੀ।
1: ਗਊ ਜੋ ਵੀ ਹੈ ਸਾਰੇ ਪਕਸ਼ੀ,
0: ਤੁਸੀਂ ਵੀ ਆਪਣੇ ਘਰ ਦੇ ਆਸ ਪਾਸ ਇੱਦਾਂ ਦਾ ਪ੍ਰਬੰਧ ਕੀਤਾ?
1: ਥੋੜੀ ਥਾਂ ਚ ਰੱਖੋ ਪਾਣੀ ਪੂਣੀ, ਤਾਂ ਕਿ ਵਿਚਾਰੇ ਪੀ ਲੈਣ
0: ਜੀ। ਤੇ ਉਸ ਪਾਣੀ ਨੂੰ ਚੇਂਜ ਵੀ ਕਰਦੇ ਹੋ?
1: ਹਾਂਜੀ,
0: ਉਸ ਪਾਣੀ ਨੂੰ ਚੇਂਜ ਵੀ ਕਰਦੇ ਹੋ?
1: ਹਾਂ ਚੇਂਜ ਵੀ।

0: ਕਰਨਾ ਚਾਹੀਦਾ, ਸਵੇਰੇ ਚੇਂਜ ਵੀ ਕਰਨਾ ਚਾਹੀਦਾ ਜੀ, ਬਸ ਇੰਨਾ ਖਿਆਲ ਰੱਖਣ ਬਸ।
1: ਉਸ ਪਾਣੀ ਦਾ ਜਿਹੜਾ ਭਾਂਡਾ ਹੈਗਾ ਉਹਨੂੰ ਵੀ ਸਾਫ਼ ਕਰਦੇ ਹੋ ਕਦੀ ਕਦੀ?
0: ਹਾਂ ਹਾਂ ਕਰਦੇ ਹਾਂ ਜੀ, ਥੋੜਾ ਜਿਹਾ ਖਰਾਬ ਹੋ ਜਾਂਦਾ ਉਹਨੂੰ ਸਾਫ਼ ਕਰਦੇ ਹਾਂ
1: ਜੀ। ਬਹੁਤ ਵਧੀਆ,
0: ਬਹੁਤ
1: ਵਧੀਆ, ਸ਼ੁਕਰੀਆ ਜੀ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।

0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਨਾਂ ਦੱਸੋ ਜਗਤ ਨਾਂ ਜੀ
1: ਨਮਸਕਾਰ ਸਰ
0: ਜੀ ਨਮਸਕਾਰ ਜੀ
1: ਰਵਿੰਦਰ ਕੁਮਾਰ ਗੁਰਾਇਆਂ ਤੋਂ ਬੋਲੇ
0: ਰਵਿੰਦਰ ਜੀ ਬੋਲੋ ਜੀ
1: ਮੇਰਾ ਇਹ ਹੈ ਕਿ ਦੇਖੋ ਜੀ ਜਿਸ ਤਰ੍ਹਾਂ ਹੁਣ ਪੈਟਰੋਲ ਵਗੈਰਾ ਸਭ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਅਤੇ ਸਾਨੂੰ ਥੋੜ੍ਹਾ ਜਿਹਾ ਇੱਥੇ ਕੰਟਰੋਲ ਕਰਨਾ ਚਾਹੀਦਾ ਆ ਅਤੇ ਹਰ ਇੱਕ ਨੂੰ ਚਾਹੀਦਾ ਕਿ ਆਪਣੀ ਆਪਣੀ ਜਿੰਨੀ ਵੀ ਪਹੁੰਚ ਉਹਦੇ ਮੁਤਾਬਕ ਇਹਦੀ ਬਚਤ ਜ਼ਰੂਰ ਕਰੇ
0: ਤਾਂ
1: ਕਿ ਜਿਹੜਾ ਵੱਡਾ ਸੰਕਟ ਅੱਗੇ ਆਉਣਾ ਆ ਉਹਨੂੰ ਆਪਾਂ ਟਾਲ ਸਕੀਏ ਅਤੇ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਆ ਵੀ ਜਿੱਥੇ ਵੀ ਤੁਹਾਡਾ ਬਚਤ ਹੋ ਸਕਦੀ ਆ ਪੈਟਰੋਲ ਦੀ ਜਾਂ ਹੋਰ ਵੀ ਕਿਸੇ ਕੁਦਰਤੀ ਸਾਧਨ ਦੀ ਉਹ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਆਉਣ ਵਾਲਾ ਸਮਾਂ ਤਾਂ ਹੀ ਅੱਛਾ ਹੋਊਗਾ ਜੇ ਅੱਜ ਆਪਾਂ ਬਚਤ ਕਰਾਂਗੇ
0: ਜੇ
1: ਆਪਾਂ ਇਸੇ ਤਰ੍ਹਾਂ ਵਰਤਦੇ ਰਹੇ ਤਾਂ ਫਿਰ ਅੱਗੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਜਾਂ ਸਾਡੀ ਜਿਹੜੀ ਜ਼ਿੰਦਗੀ ਆ ਉਹ ਫਿਰ ਦੁੱਖਾਂ ਭਰੀ ਹੋਊਗੀ ਸੋ ਮਤਲਬ ਇਹੀ ਹੈ ਕਿ ਅੱਜ ਤੋਂ ਹੀ ਸ਼ੁਰੂ ਕਰ ਦਿਓ ਅਤੇ ਆਪਣੀ ਕੋਸ਼ਿਸ਼ ਜ਼ਰੂਰ ਕਰੋ ਜਿੰਨੀ ਵੀ ਤੁਸੀਂ ਕਰ ਸਕਦੇ ਹੋ ਉਨੀ ਘਟਾਓ ਇਹਨੂੰ
0: ਜੀ
1: ਇਹਦੀ ਵਰਤੋਂ ਨੂੰ ਘਟਾਓ ਬਾਕੀ ਜਿੱਥੇ ਜ਼ਰੂਰਤ ਆ ਉੱਥੇ ਜਾਣਾ ਹੀ ਆ ਉਹ ਤੋਂ ਆਪਾਂ ਨਹੀਂ ਕਹਿ ਸਕਦੇ ਅਤੇ ਜਿੱਥੇ ਨਹੀਂ ਜ਼ਰੂਰਤ ਉਸ ਨੂੰ ਬਚਾਉਣਾ ਬਹੁਤ ਵੱਡੀ ਜ਼ਿੰਮੇਵਾਰੀ ਆ ਹਰ ਇੱਕ ਨਾਗਰਿਕ ਦੀ ਅੱਜ ਕੱਲ੍ਹ
0: ਬਹੁਤ ਵਧੀਆ ਸੁਨੇਹਾ ਰਵਿੰਦਰ ਜੀ ਦੇਖੋ ਅੱਜ ਦੀ ਬਚਤ ਕੱਲ੍ਹ ਦੀ ਖੁਸ਼ੀ
1: ਬਿਲਕੁਲ ਬਿਲਕੁਲ
0: ਸ਼ੁਕਰੀਆ ਜੀ
1: ਹਾਂ ਥੈਂਕ ਯੂ ਸਰ ਥੈਂਕ ਯੂ

0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਨਾਂ ਦੱਸੋ, ਜਗ੍ਹਾ ਦਾ ਨਾਂ? ਯਸ਼ ਕੁਮਾਰ ਵਰਮਾ ਜੀ, ਵੈਲਕਮ। ਕੀ ਹਾਲ ਚਾਲ ਨੇ ਤੁਹਾਡੇ ਜੀ? ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਤੁਹਾਡਾ?
1: ਬੜੇ ਚੰਗੇ ਚੰਗੇ ਸੁਣਨ ਨੂੰ ਮਿਲ ਰਿਹਾ
0: ਹੈ ਜੀ,
1: ਬੜੇ ਚੰਗੇ ਚੰਗੇ ਸੁਣਨ ਨੂੰ ਮਿਲ ਰਿਹਾ ਆਪਣੇ ਦੋਸਤਾਂ ਦੇ।
0: ਨਹੀਂ, ਤੁਹਾਡਾ ਸੁਨੇਹਾ ਕੀ ਹੈ?
1: ਮੇਰਾ ਸੁਨੇਹਾ ਹੈ ਜੀ, ਸ਼ਾਂਤ ਰਹਿਣਾ ਸਿੱਖੋ। ਸ਼ਾਂਤ
0: ਸ਼ਾਂਤ
1: ਸ਼ਾਂਤ ਸਿੱਖੋਗੇ ਤਾਂ ਹੀ ਇਹਨਾਂ ਲੋਕਾਂ ਦੀ ਗੱਲਾਂ ਦਾ ਘੱਟ ਪਾਉਂਦੇ ਹੋਗੇ।
0: ਪਰ ਬੋਲਣ ਵੇਲੇ ਜ਼ਰੂਰ ਬੋਲੋ, ਬੋਲਣ ਵੇਲੇ ਸ਼ਾਂਤ ਨਾ ਰਹੋ ਜੀ।
1: ਬੋਲਦੇ ਆਪਾਂ ਦੁਨੀਆਂ ਚ
0: ਸ਼ਾਂਤੀ ਰੱਖੋ, ਆਪਣੇ ਆਪ ਸ਼ਾਂਤ ਹੋ ਜਾਓ ਸਭ ਕੁਛ।
1: ਬਿਲਕੁਲ ਬਿਲਕੁਲ
0: ਜੀ, ਸ਼ੁਕਰੀਆ ਜੀ ਯਸ਼ ਜੀ ਤੁਹਾਡਾ,
1: ਧੰਨਵਾਦ
0: ਗੱਲਬਾਤ ਕਰਨ ਲਈ ਇਸ ਪ੍ਰੋਗਰਾਮ 'ਚ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਤੁਸੀਂ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਰਹੇ ਹੋ, FM 107.2 MHz 'ਤੇ ਆਪਣੇ ਰੇਡੀਓ ਸੈੱਟ ਦੇ ਨਾਲ ਨਾਲ। ਇਸ ਵੇਲੇ ਤੁਸੀਂ ਸਾਨੂੰ ਸਾਡੀ ਐਪ ਨਿਊਜ਼ ਔਨ AIR ਅਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਸੁਣ ਰਹੇ ਹੋ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ, ਹੈਲੋ
2: ਹੈਲੋ
0: ਜੀ, ਨਾਂ ਦੱਸੋ, ਜਗ੍ਹਾ ਦਾ ਨਾਂ ਦੱਸੋ ਜੀ।
2: ਹੈਲੋ
0: ਹੈਲੋ ਜੀ, ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ
2: ਨਮਸਕਾਰ ਸਰ ਜੀ। ਅਨਿਲ ਜੀ
0: ਜੀ ਨਮਸਕਾਰ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਹਾਲ ਚਾਲ ਵਧੀਆ ਸਰ ਜੀ, ਤੁਸੀਂ ਸੁਣਾਓ।
0: ਆਪਣਾ ਨਾਂ ਦੱਸ ਦਿਓ, ਜਗ੍ਹਾ ਦਾ ਨਾਂ ਦੱਸ ਦਿਓ।
2: ਸਰ ਮੈਂ ਰਾਜੀਵ ਕੁਮਾਰ ਬੋਲ ਰਿਹਾ ਹਾਂ, ਹਰਿਆਣਾ ਰੋਡਵੇਜ ਮਿਸ਼ਨ ਕਰਤਾ ਸਰ ਜੀ।
0: ਕਿੱਥੋਂ ਜੀ?
2: ਹਰਿਆਣਾ ਰੋਡਵੇਜ ਮੈਂ।
0: ਅੱਛਾ, ਹਰਿਆਣਾ ਰੋਡਵੇਜ ਤੋਂ
2: ਜੀ ਸਰ ਜੀ। ਵੈਸੇ ਤਾਂ ਮੈਂ ਰੋਹਤਕ ਸੇ ਬਿਲੋਂਗ ਕਰਤਾ ਹੂੰ, ਲੇਕਿਨ ਫਿਲਹਾਲ ਮੈਂ ਕਾਲਕਾ ਡਿਪੋ ਮੇਂ ਪੋਸਟਿੰਗ ਹੂੰ ਜੀ।
0: ਅੱਛਾ ਜੀ ਜੀ, ਆਏ ਨੂੰ ਜੀ
2: ਜੀ ਡਰਾਈਵਰ ਜੀ।
0: ਹਾਂ, ਇੱਕ ਵਾਰੀ ਨਾਂ ਫੇਰ ਦੱਸੋ ਤੁਸੀਂ ਆਪਣਾ। ਰਾਜੀਵ
2: ਰਾਜੀਵ ਕੁਮਾਰ ਜੀ।
0: ਰਾਜੀਵ ਕੁਮਾਰ ਜੀ, ਰਾਜੀਵ ਕੁਮਾਰ ਜੀ, ਤੁਸੀਂ ਗੱਡੀ ਚਲਾਉਂਦੇ ਹੋ ਅਤੇ ਲਗਾਤਾਰ ਹਰ ਇੱਕ ਨੂੰ ਉਹਦੀ ਮੰਜ਼ਿਲ ਤੱਕ ਪਹੁੰਚਾਉਂਦੇ ਹੋ,
2: ਬੜਾ ਸਕੂਨ ਮਿਲਦਾ ਹੈ ਜੀ।
0: ਸਕੂਨ ਮਿਲਦਾ ਹੈ, ਅਤੇ ਤੁਹਾਨੂੰ ਲੱਗਦਾ ਕਿ ਅੱਜ ਮੈਂ ਇੰਨੀ ਸਵਾਰੀਆਂ ਨੂੰ ਬਿਲਕੁਲ ਠੀਕ ਠਾਕ ਤਰੀਕੇ ਨਾਲ, ਆਪਣੀ ਸਹੀ ਡਰਾਈਵਿੰਗ ਦੇ ਨਾਲ ਉਹਨਾਂ ਨੂੰ ਮੰਜ਼ਿਲ ਤੱਕ ਪਹੁੰਚਾਇਆ।
2: ਇੱਕ ਡਰਾਈਵਰ ਕੀ ਪਰਿਭਾਸ਼ਾ ਹੀ ਇਹ ਹੈ ਜੀ,
0: ਜੀ
2: ਨਿਰਧਾਰਿਤ ਸਮੇਂ ਪੇ
0: ਜੀ
2: ਗਾੜੀ ਵੇ ਸਮੇਂ ਵੇ ਯਾਤਰੀ ਕਾ ਕਿਸੀ ਵੀ ਪ੍ਰਕਾਰ ਕਾ ਨੁਕਸਾਨ ਕੀਏ ਬਗੈਰ
0: ਜੀ
2: ਉਨਕੋ ਉਨਕੀ ਮੰਜ਼ਿਲ ਤੱਕ ਪਹੁੰਚਾਉਣਾ।
0: ਬਿਲਕੁਲ,
2: ਇਹ ਡਰਾਈਵਰ ਦੀ ਪਰਿਭਾਸ਼ਾ ਜੀ।
0: ਬਿਲਕੁਲ, ਔਰ ਏਸੀ ਪਰਿਭਾਸ਼ਾ ਦੇ ਵਿੱਚ ਦੇਸ਼ ਦੀ ਤਰੱਕੀ ਛੁਪੀ ਹੈ
2: ਜੀ ਸਰ ਜੀ,
0: ਤੇ ਤੁਹਾਨੂੰ ਸਲਾਮ ਕਰਦੇ ਹਾਂ ਰਾਜੀਵ ਜੀ।
2: ਮੈਂ ਇੱਕ ਬਾਤ ਕਹਿਣਾ ਚਾਹੂੰ ਸਰ ਜੀ।
0: ਹਾਂ, ਸੁਣਿਆ ਤੁਹਾਡਾ।
2: ਹਾਂ, ਬੈਜਨਾਥ ਸ਼ਿਮਲਾ ਦਿੱਲੀ ਦੇ

0: ਸਰੋਤਿਓ, ਇਹ ਸੀ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ। ਹੁਣ ਇਹ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ ਆਪਣੇ ਸਾਥੀ ਅਨਿਲ ਪੁੰਜ ਨੂੰ। ਫਿਰ ਕਿਸੇ ਮੋੜ 'ਤੇ ਕਿਸੇ ਦਿਨ ਤੁਹਾਡੇ ਨਾਲ ਹੋਏਗੀ ਮੁਲਾਕਾਤ। ਤਦ ਤੱਕ ਲਈ ਰੱਬ ਰਾਖਾ।
1: ਸੁਨੇਹੇ ਮਿੱਤਰਾਂ ਦੇ
0: अभी आप सुन रहे थे कार्यक्रम सुनेहे मित्रा दे। ये आकाशवाणी है और आप सुन रहे हैं विविध भारती का चंडीगढ़ केंद्र FM 107.2 MHz पर। दोपहर के 12 बजने को हैं।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਲਗਭਗ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜੋ ਕਿ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਦੂਜਾ ਵਾਧਾ ਏ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 98 ਰੁਪਏ 64 ਪੈਸੇ ਪ੍ਰਤੀ ਲੀਟਰ, ਜਦਕਿ ਡੀਜ਼ਲ ਦੀ ਕੀਮਤ 91 ਰੁਪਏ 58 ਪੈਸੇ ਹੈ। ਮੁੰਬਈ 'ਚ ਪੈਟਰੋਲ 107 ਰੁਪਏ 59 ਅਤੇ ਡੀਜ਼ਲ 94 ਰੁਪਏ 8 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਵਿੱਚ ਪੈਟਰੋਲ ਦੀਆਂ ਕੀਮਤਾਂ 109 ਰੁਪਏ 70 ਪੈਸੇ ਅਤੇ ਡੀਜ਼ਲ 96 ਰੁਪਏ 70 ਪੈਸੇ ਦਰਜ ਕੀਤੀਆਂ ਗਈਆਂ ਨੇ, ਜਦਕਿ ਚੇਨਈ 'ਚ ਪੈਟਰੋਲ ਦੀ ਕੀਮਤ 104 ਰੁਪਏ 49 ਪੈਸੇ ਅਤੇ ਡੀਜ਼ਲ 96 ਰੁਪਏ 11 ਪੈਸੇ ਪ੍ਰਤੀ ਲੀਟਰ ਹੈ। ਇਹ ਵਾਧਾ 15 ਮਈ ਨੂੰ 3 ਰੁਪਏ ਪ੍ਰਤੀ ਲੀਟਰ ਦੇ ਵਾਧੇ ਤੋਂ ਕੁਝ ਦਿਨ ਬਾਅਦ ਹੀ ਕੀਤਾ ਗਿਆ। ਇਹ 4 ਸਾਲਾਂ ਤੋਂ ਵੱਧ ਸਮੇਂ 'ਚ ਈਂਧਨ ਦੀਆਂ ਕੀਮਤਾਂ 'ਚ ਪਹਿਲਾ ਬਦਲਾਅ ਸੀ। ਈਰਾਨ ਸੰਘਰਸ਼ ਅਤੇ ਹੌਰਮੁਜ਼ ਪਨਚੋੜ ਵਿੱਚ ਰੁਕਾਵਟ ਦਰਮਿਆਨ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਇਹ ਵਾਧਾ ਹੋਇਆ ਏ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ

0: 2014-2026 ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਨੇ। ਚੋਣ ਕਮਿਸ਼ਨ ਮੁਤਾਬਕ 16 ਮਈ ਦੀ ਆਖਰੀ ਤਰੀਕ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਹੁਣ ਚੋਣ ਮੈਦਾਨ ਚ 10,096 ਉਮੀਦਵਾਰ ਨੇ। ਨਗਰ ਨਿਗਮ ਚੋਣਾਂ ਲਈ 151 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਨੇ। ਨਗਰ ਪ੍ਰੀਸ਼ਦ ਲਈ ਦਾਖਲ ਕੀਤੇ ਗਏ 447 ਤੇ ਨਗਰ ਪੰਚਾਇਤਾਂ ਲਈ ਦਾਖਲ ਕੀਤੇ 115 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤੈ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਹੈ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ ਵਿਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਵਜੋਂ ਨਿਯੁਕਤ ਕੀਤੈ ਅਤੇ ਚੋਣਾਂ ਨੂੰ ਨਿਰਪੱਖ, ਆਜ਼ਾਦ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਸਰਵਉੱਚ ਅਦਾਲਤ ਨੇ ਅੱਜ ਜਨਤਕ ਥਾਵਾਂ ਤੇ ਫੜੇ ਗਏ ਆਵਾਰਾ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਤੋਂ ਬਾਅਦ ਵਾਪਸ ਨਾ ਛੱਡਣ ਦੇ ਆਪਣੇ ਪਹਿਲੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤੈ। ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਬੈਂਚ ਨੇ ਨਵੰਬਰ 2025 ਦੇ ਹੁਕਮ ਚ ਸੋਧ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਜਿਹੇ ਕੁੱਤਿਆਂ ਨੂੰ ਸ਼ੈਲਟਰਾਂ ਵਿਚ ਰੱਖਣ ਦੇ ਨਿਰਦੇਸ਼ ਦਿੱਤੇ ਨੇ। ਬੱਚਿਆਂ, ਬਜ਼ੁਰਗਾਂ ਤੇ ਮੁਸਾਫਰਾਂ ਤੇ ਕੁੱਤਿਆਂ ਦੇ ਹਮਲਿਆਂ ਦੀਆਂ ਬਹੁਤ ਚਿੰਤਾਜਨਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹੈ ਕਿ ਇਹ ਸਮੱਸਿਆ ਹਵਾਈ ਅੱਡਿਆਂ ਤੇ ਰਿਹਾਇਸ਼ੀ ਕਲੋਨੀਆਂ ਸਮੇਤ ਸੰਵੇਦਨਸ਼ੀਲ ਜਨਤਕ ਖੇਤਰਾਂ ਚ ਫੈਲ ਗਈ ਹੈ। ਬੈਂਚ ਨੇ ਚੇਤਾਵਨੀ ਦਿੱਤੀ ਕਿ ਜੋ ਅਧਿਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਚ ਅਸਫਲ ਰਹਿੰਦੇ ਨੇ ਉਨ੍ਹਾਂ ਨੂੰ ਮਾਨਹਾਨੀ ਅਤੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦੈ। ਅਦਾਲਤ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਨਵਰਾਂ ਦੇ ਜਨਮ ਨਿਯੰਤਰਣ ਕੇਂਦਰ ਸਥਾਪਿਤ ਕਰਨ ਅਤੇ ਰੇਬਿਸ ਵਿਰੋਧੀ ਟੀਕਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਰੇਬਿਸ ਤੋਂ ਪ੍ਰਭਾਵਿਤ ਜਾਂ ਖਤਰਨਾਕ ਕੁੱਤਿਆਂ ਦੀ ਇੱਛਾ ਮੌਤ ਸਮੇਤ ਕਾਨੂੰਨੀ ਤੌਰ ਤੇ ਮਨਜ਼ੂਰ ਉਪਾਅ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ। ਉੱਚ ਅਦਾਲਤਾਂ ਨੂੰ ਆਪਣੇ ਪੱਧਰ ਤੇ ਲਏ ਨੋਟਿਸ ਵਾਲੇ ਮਾਮਲਿਆਂ ਰਾਹੀਂ ਪਾਲਣਾ ਦੀ ਨਿਗਰਾਨੀ ਕਰਨ ਲਈ ਕਿਹਾ ਗਿਐ। ਪੰਜਾਬ ਚ ਦੋ ਵੱਖ ਵੱਖ ਸੜਕ ਹਾਦਸਿਆਂ ਵਿਚ ਇਕ ਪੁਲਿਸ ਕਰਮਚਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ ਗੁਰਦਾਸਪੁਰ ਚ ਇਕ ਸੜਕ ਹਾਦਸੇ ਚ ਕਾਰ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਹ ਕਾਰ ਪਠਾਨਕੋਟ ਤੋਂ ਆਉਂਦੇ ਹੋਏ ਇਕ ਅਣਪਛਾਤੇ ਤੇ ਭਾਰੀ ਵਾਹਨ ਨਾਲ ਟਕਰਾ ਗਈ। 4 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਧਰ ਹੁਸ਼ਿਆਰਪੁਰ ਵਿਚ ਇਕ ਹੋਰ ਸੜਕ ਹਾਦਸੇ ਚ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਇਹ ਹਾਦਸਾ ਪੁਲਿਸ ਕਰਮਚਾਰੀ ਦੀ ਕਾਰ ਦੇ ਦੂਜੇ ਪਾਸੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ। ਦੋਵਾਂ ਮਾਮਲਿਆਂ ਵਿਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਤੇ ਹਰਿਆਣਾ ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਕਾਰਨ ਕੱਲ੍ਹ ਤੋਂ ਹੀ ਅੱਤ ਦੀ ਗਰਮੀ ਕਾਰਨ ਲੂ ਵਗ ਰਹੀ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ, ਜਿਸ ਨੇ ਪਹਿਲਾਂ ਹੀ ਅੱਤ ਦੀ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੋਇਐ, ਨੇ ਆਉਣ ਵਾਲੇ 3 ਤੋਂ 4 ਦਿਨਾਂ ਚ ਵੱਧ ਤੋਂ ਵੱਧ ਤਾਪਮਾਨ ਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਲੋਕਾਂ ਨੂੰ ਦੁਪਹਿਰ ਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਆਕਾਸ਼ਵਾਣੀ ਨੂੰ ਦਸਿਆ ਕਿ ਇਨ੍ਹਾਂ ਸੂਬਿਆਂ ਚ ਤਾਪਮਾਨ ਕਰੀਬ 45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋਣ ਦੀ ਸੰਭਾਵਨਾ ਏ।
1: 3 से 4 दिन आप देखेंगे टेम्परेचर बढ़ेंगे, और अभी ऑलरेडी टेम्परेचर जो है 42-43 के बीच में और हिसार जो है 45 के आसपास आ गए हैं, तो इसमें और बढ़ोतरी आप देखेंगे 3 से 4 दिन। खासकर जो पंजाब हरियाणा के वेस्टर्न जिले हैं, जिसमें अगर पंजाब में हम देखते हैं तो फिरोजपुर, फजिलका, बठिंडा, मुक्तसर, मानसा, संगरूर और फिर नॉर्थ वेस्टर्न वेल, तरन तारण, अमृतसर, यहाँ पे टेम्परेचर 45 के आसपास चले जाएंगे। बाकी पंजाब में भी टेम्परेचर बढ़ेंगे लेकिन यहाँ ज्यादा होंगे। इसी तरह से हरियाणा के जो जिले हैं, जिसमें सिरसा, हिसार, फतेहाबाद, महेंद्रगढ़, भिवानी, रोहतक, झज्जर, फरीदाबाद, गुरुग्राम, ये ऐसे जिले हैं जहाँ पे ज्यादा असर होगा, तो लू की स्थिति बनेगी और उसके लिए हमने येलो अलर्ट रखा हुआ है। ये करीब 3 से 4 दिन का समय है, इसमें बारिश की कोई संभावना नहीं है, ड्राई कंडीशन रहेंगे।
0: ਇਸ ਦੇ ਨਾਲ ਨਾਲ ਚੰਡੀਗੜ੍ਹ ਦੇ ਅਤੇ ਇਸ ਦੇ ਆਲੇ ਦੁਆਲੇ ਦੇ ਕਸਬਿਆਂ, ਪੰਚਕੂਲਾ ਤੇ ਮੋਹਾਲੀ ਵਿਚ ਵੀ ਵੱਧ ਤੋਂ ਵੱਧ ਤਾਪਮਾਨ ਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਯੇ ਵਿਵਿਧ ਭਾਰਤੀ ਕਾ ਚੰਡੀਗੜ੍ਹ ਕੇਂਦਰ ਹੈ। 1:15 ਹੋਏ ਹੈ। ਥੋੜੀ ਹੀ ਦੇਰ ਮੇਂ ਆਪ ਫਿਲਮੀ ਗੀਤ ਸੁਣੇਗੇ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਸਰੋਤਿਓ ਸ਼ਾਮ ਦੇ 6 ਵਜਣ ਵਾਲੇ ਨੇ। ਥੋੜੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕੀਤੇ ਜਾਣਗੇ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ, ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇਕ ਸ਼ਕਤੀਸ਼ਾਲੀ ਕਦਮ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜਾਂ 'ਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕੀਤੀਆਂ। ਪੰਜਾਬ ਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਹੋਇਆ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ 'ਚ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ। ਅਤੇ IPL ਕ੍ਰਿਕਟ ਵਿਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਅੱਜ ਜੈਪੁਰ 'ਚ ਸ਼ਾਮੀ 7:30 ਵਜੇ ਲਖਨਊ ਸੁਪਰ ਜਾਇੰਟਸ ਨਾਲ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹੈ ਕਿ ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇਕ ਸ਼ਕਤੀਸ਼ਾਲੀ ਕਦਮ ਹੈ। ਅੱਜ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਚੰਡੀਗੜ੍ਹ ਵੱਲੋਂ ਕਰਵਾਏ ਸਾਖਰਤਾ ਪ੍ਰੋਗਰਾਮ 'ਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਬੱਚਿਆਂ ਨੂੰ ਵਿਦਿਅਕ ਸਹਾਇਤਾ ਦੇਣਾ ਸਿਰਫ ਦਾਨ ਦਾ ਕੰਮ ਨਹੀਂ, ਸਗੋਂ ਰਾਸ਼ਟਰ ਨਿਰਮਾਣ ਵੱਲ ਇਕ ਦੂਰਦਰਸ਼ੀ ਤੇ ਸ਼ਕਤੀਸ਼ਾਲੀ ਪਹਿਲਕਦਮੀ ਹੈ। ਉਨਾਂ ਕਿਹਾ ਕਿ ਸਿੱਖਿਆ ਆਤਮ ਵਿਸ਼ਵਾਸ, ਸਵੈਮਾਣ ਤੇ ਆਤਮ ਨਿਰਭਰਤਾ ਦੀ ਸਭ ਤੋਂ ਵੱਡੀ ਸ਼ਕਤੀ ਹੈ। ਉਨਾਂ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਅਨੁਸ਼ਾਸਿਤ ਰਹਿਣ ਤੇ ਜੀਵਨ 'ਚ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ। ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਪ੍ਰਦਰਸ਼ਨ ਵਿਚ ਨਿਰੰਤਰ ਸੁਧਾਰ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਲੋੜਵੰਦ ਅਤੇ ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ ਵਿਦਿਅਕ ਸਮੱਗਰੀ ਵੰਡੀ ਗਈ। ਉਨਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਇਕ ਢਾਂਚਾਗਤ ਕਰੀਅਰ ਕਾਉਂਸਲਿੰਗ ਪ੍ਰੋਗਰਾਮ ਸ਼ੁਰੂ ਕਰਨ ਤੇ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਅਤੇ ਉੱਚ ਸਿੱਖਿਆ ਦੇ ਮੌਕੇ ਦੇਣ ਲਈ ਉਦਯੋਗਪਤੀਆਂ ਤੇ ਹੋਰਨਾਂ ਹਿੱਸੇਦਾਰਾਂ ਤੋਂ ਸਹਾਇਤਾ ਜੁਟਾਉਣ ਲਈ ਕੰਮ ਕਰ ਰਿਹਾ। ਪ੍ਰਸ਼ਾਸਕ ਨੇ ਪਰਿਸ਼ਦ ਦੇ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਲਈ ਸਾਲ 2026-27 ਲਈ 25 ਲੱਖ ਰੁਪਏ ਅਲਾਟ ਕਰਨ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਕੂਲ ਸਿੱਖਿਆ ਨਿਦੇਸ਼ਕ ਨਿਤਿਸ਼ ਸਿੰਗਲਾ, ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਅਜੇ ਦੱਤਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਆਉਣ ਵਾਲੇ ਮਰਦਮਸ਼ੁਮਾਰੀ ਕਾਰਜਾਂ ਲਈ ਤਿਆਰ ਕੀਤੀ ਗਈ ਅਧਿਕਾਰਤ ਸੂਚੀ ਵਿਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਪੰਜਾਬ ਦੇ ਮਰਦਮਸ਼ੁਮਾਰੀ ਕਾਰਜ ਡਾਇਰੈਕਟੋਰੇਟ ਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤੈ। ਸਰਕਾਰੀ ਦਸਤਾਵੇਜ਼ਾਂ ਵਿਚ ਇਤਰਾਜ਼ਯੋਗ ਜਾਤੀ ਸੰਕੇਤਕ ਸ਼ਬਦਾਂ ਨੂੰ ਸ਼ਾਮਲ ਕਰਨ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਸਪਸ਼ਟੀਕਰਨ ਮੰਗਦਿਆਂ ਕਮਿਸ਼ਨ ਨੇ ਅਧਿਕਾਰੀਆਂ ਨੂੰ ਸਪਸ਼ਟ ਕਰਨ ਲਈ ਆਖਿਆ ਕਿ ਅਜਿਹੀ ਭਾਸ਼ਾ ਦੀ ਵਰਤੋਂ ਕਿਉਂ ਕੀਤੀ ਗਈ ਅਤੇ ਇਸ ਮਾਮਲੇ ਦੇ ਜਵਾਬ 'ਚ ਕਿਹੜੇ ਸੁਧਾਰਾਤਮਕ ਉਪਾਅ ਕੀਤੇ ਗਏ ਨੇ। ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ 15 ਦਿਨਾਂ ਦੇ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਨੇ। ਚੋਣ ਕਮਿਸ਼ਨ ਮੁਤਾਬਕ 16 ਮਈ ਦੀ ਆਖਰੀ ਤਰੀਕ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਹੁਣ ਚੋਣ ਮੈਦਾਨ 'ਚ 10,096 ਉਮੀਦਵਾਰ ਨੇ। ਨਗਰ ਨਿਗਮ ਚੋਣਾਂ ਲਈ ਦਾਖਲ ਕੀਤੇ ਗਏ 151 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਨੇ। ਨਗਰ ਪ੍ਰੀਸ਼ਦ ਲਈ ਦਾਖਲ ਕੀਤੇ ਗਏ 447 ਅਤੇ ਨਗਰ ਪੰਚਾਇਤਾਂ ਲਈ ਦਾਖਲ ਕੀਤੇ 115 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤੈ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਸੀ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ 'ਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਵਜੋਂ ਨਿਯੁਕਤ ਕੀਤੈ ਅਤੇ ਚੋਣਾਂ ਨੂੰ ਨਿਰਪੱਖ, ਆਜ਼ਾਦ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਕੁਝ ਮੀਡੀਆ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਵਿਚ ਦਾਅਵਾ ਕੀਤਾ ਜਾ ਰਿਹੈ ਕਿ ਭਾਰਤ ਸਰਕਾਰ ਮੰਦਰਾਂ ਦੇ ਸੋਨੇ ਦੇ ਭੰਡਾਰਾਂ ਬਦਲੇ ਸੋਨੇ ਦੇ ਬਾਂਡ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ ਜਾਂ ਮੰਦਰ ਦੇ ਸੋਨੇ ਦੇ ਭੰਡਾਰਾਂ ਦਾ ਮੁਦਰੀਕਰਨ ਕਰਨ ਲਈ ਇਕ ਤਜਵੀਜ਼ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਦੇਸ਼ ਭਰ ਵਿਚ ਮੰਦਰ ਟਰੱਸਟਾਂ ਜਾਂ ਕਿਸੇ ਵੀ ਧਾਰਮਿਕ ਸੰਸਥਾ ਵੱਲੋਂ ਰੱਖੇ ਗਏ ਸੋਨੇ ਦੇ ਮੁਦਰੀਕਰਨ ਲਈ ਇਕ ਯੋਜਨਾ ਸ਼ੁਰੂ ਕਰਨ ਦੀ ਸਰਕਾਰ ਦੀ ਯੋਜਨਾ ਬਾਰੇ ਅਟਕਲਾਂ ਅਤੇ ਅਫਵਾਹਾਂ ਪੂਰੀ ਤਰ੍ਹਾਂ ਝੂਠੀਆਂ, ਗੁੰਮਰਾਹਕੁੰਨ ਤੇ ਬੇਬੁਨਿਆਦ ਨੇ। ਇਹ ਵੀ ਸਪਸ਼ਟ

0: ਕੀਤਾ ਗਿਆ ਕਿ ਮੰਦਰ ਦੇ ਟਾਵਰਾਂ ਦਰਵਾਜ਼ਿਆਂ ਜਾਂ ਹੋਰ ਮੰਦਰ ਢਾਂਚਿਆਂ ਦੇ ਸੋਨੇ ਦੀਆਂ ਪਲੇਟਾਂ ਨੂੰ ਭਾਰਤ ਦਾ ਰਣਨੀਤਿਕ ਸੋਨੇ ਦਾ ਭੰਡਾਰ ਮੰਨੇ ਜਾਣ ਦਾ ਦਾਅਵਾ ਵੀ ਪੂਰੀ ਤਰ੍ਹਾਂ ਝੂਠਾ, ਗੁੰਮਰਾਹਕੁੰਨ ਅਤੇ ਬੇਬੁਨਿਆਦ ਹੈ। ਨਾਗਰਿਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਅਜਿਹੀਆਂ ਅਫਵਾਹਾਂ ਤੇ ਵਿਸ਼ਵਾਸ ਨਾ ਕਰਨ ਤੇ ਨਾ ਹੀ ਇਸ ਨੂੰ ਅੱਗੇ ਫੈਲਾਉਣ। ਸਰਕਾਰ ਸਾਰੇ ਨਾਗਰਿਕਾਂ ਨੂੰ ਸਿਰਫ਼ ਅਧਿਕਾਰਤ ਸਰੋਤਾਂ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ਤੇ ਭਰੋਸਾ ਕਰਨ ਦੀ ਅਪੀਲ ਕਰਦੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @RNU ਜਲੰਧਰ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅਪ੍ਰੈਲ ਮਹੀਨੇ ਚ 10 ਵੱਖ ਵੱਖ ਟਰੈਪ ਮਾਮਲਿਆਂ ਚ 12 ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤੈ। ਅੱਜ ਚੰਡੀਗੜ੍ਹ ਵਿਚ ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਬਿਊਰੋ ਨੇ ਇਸ ਸਮੇਂ ਦੌਰਾਨ ਸਰਕਾਰੀ ਮੁਲਾਜ਼ਮਾਂ ਸਮੇਤ ਹਰ ਖੇਤਰ ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਨੇ। ਬਿਊਰੋ ਨੇ ਪਿਛਲੇ ਮਹੀਨੇ ਵੱਖ ਵੱਖ ਅਦਾਲਤਾਂ ਵਿਚ 59 ਵਿਜੀਲੈਂਸ ਮਾਮਲਿਆਂ ਨਾਲ ਸਬੰਧਤ ਚਲਾਨ ਜਮ੍ਹਾਂ ਕੀਤੇ ਨੇ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ 4 ਵਿਜੀਲੈਂਸ ਇਨਕੁਆਇਰੀਜ਼ ਵੀ ਰਜਿਸਟਰਡ ਕੀਤੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ 21 ਮੁਲਜ਼ਮਾਂ ਖਿਲਾਫ਼ 13 ਅਪਰਾਧਕ ਮਾਮਲੇ ਵੀ ਦਰਜ ਕੀਤੇ ਗਏ ਨੇ, ਜਿਨ੍ਹਾਂ ਵਿਚ 17 ਸਰਕਾਰੀ ਮੁਲਾਜ਼ਮ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਵੱਖ ਵੱਖ ਅਦਾਲਤਾਂ ਨੇ ਪਿਛਲੇ ਮਹੀਨੇ ਦੌਰਾਨ ਬਿਊਰੋ ਵੱਲੋਂ ਦਾਇਰ ਕੀਤੇ ਗਏ 4 ਰਿਸ਼ਵਤਖੋਰੀ ਦੇ ਮਾਮਲਿਆਂ ਦਾ ਫੈਸਲਾ ਸੁਣਾਇਆ, ਜਿਸ ਵਿਚ 20 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ 2 ਸਾਲ ਤੋਂ 5 ਸਾਲ ਤੱਕ ਦੀ ਕੈਦ ਤੇ 10,000 ਰੁਪਏ ਤੋਂ 2,00,000 ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਸਮਰਥਿਤ ਇਕ ਮੌਜੂਦ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ੀ ਅਦਾਲਤ ਹੈਂਟਰਾਂ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕੀਤੈ। ਅੱਜ ਚੰਡੀਗੜ੍ਹ ਵਿਚ ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦਸਿਆ ਕਿ ਉਨ੍ਹਾਂ ਦੇ ਕਬਜ਼ੇ ਵਿਚੋਂ 2 ਹੱਥਗੋਲੇ ਬਰਾਮਦ ਕੀਤੇ ਗਏ ਨੇ। 2 ਹੱਥਗੋਲਿਆਂ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਅਜਨਾਲਾ ਵਾਸੀ ਅਜੈ ਤੇ ਅੰਮ੍ਰਿਤਸਰ ਦੇ ਫਤਿਹਵਾਲ ਕਲਾਂ ਵਾਸੀ ਜੋਧਬੀਰ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਬਰਾਮਦ ਕੀਤੇ ਗਏ ਹੱਥਗੋਲੇ ਇਕ ਵੱਡੀ ਸਾਜਿਸ਼ ਦਾ ਹਿੱਸਾ ਸਨ, ਜਿਸ ਦਾ ਮਕਸਦ ਪੰਜਾਬ ਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਸਰਕਾਰੀ ਸੰਸਥਾਵਾਂ ਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸੀ। ਉਨ੍ਹਾਂ ਦਸਿਆ ਕਿ ਪੁਲਿਸ ਟੀਮਾਂ ਨੂੰ ਵਿਦੇਸ਼ੀ ਅਧਾਰਤ ਹੈਂਡਲਾਂ ਵੱਲੋਂ ਆਪਣੇ ਸਾਥੀਆਂ ਨੂੰ ਹੱਥਗੋਲੇ ਸਪਲਾਈ ਕਰਨ ਬਾਰੇ ਭਰੋਸੇਯੋਗ ਸੂਹ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਚ ਅਗਲੇਰੀ ਜਾਂਚ ਜਾਰੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਚ ਆਉਂਦੀ 25 ਮਈ ਤੱਕ ਲੂ ਵਗਣ ਬਾਰੇ ਜਾਰੀ ਯੈਲੋ ਅਲਰਟ ਦੇ ਚਲਦਿਆਂ ਦੋਵਾਂ ਸੂਬਿਆਂ ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਕਰ ਗਿਆ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਦੌਰਾਨ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੇਸ਼ ਹੈ ਇਕ ਰਿਪੋਰਟ।
1: ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿਚ ਅੱਜ ਅਤੇ ਕੱਲ੍ਹ ਦੇ ਯੈਲੋ ਅਲਰਟ ਜਾਰੀ ਕਰਨ ਦੇ ਨਾਲ ਹੀ 21 ਤੋਂ 23 ਮਈ ਤੱਕ ਦਾ ਔਰੇਂਜ ਅਲਰਟ ਵੀ ਜਾਰੀ ਕਰਦਿਆਂ ਆਪਣੇ ਆਪ ਨੂੰ ਭਰੀ ਗਰਮੀ ਤੋਂ ਬਚਾਉਣ ਦੀ ਵੀ ਸਲਾਹ ਦਿੱਤੀ ਹੈ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਪਾਰਾ 45 ਡਿਗਰੀ ਸੈਲਸੀਅਸ ਤੋਂ ਵੀ ਪਾਰ ਜਾ ਸਕਦਾ ਹੈ।
2: 3-4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਏ ਹੈ, ਤੋ ਇਸ ਮੇਂ ਔਰ ਬੜੋਤਰੀ ਆਪ ਦੇਖੇਂਗੇ 3-4 ਦਿਨ। ਖਾਸ ਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ ਜਿਸ ਮੇਂ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸ ਮੇਂ ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਇਹ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ ਤੋ ਲੂ ਕੀ ਸਥਿਤੀ ਬਣੇਗੀ।
1: ਇਸ ਅੱਧ ਦੀ ਗਰਮੀ ਵਿਚ ਜਿੱਥੇ ਸਾਨੂੰ ਸਭ ਨੂੰ ਆਪਣਾ ਬਚਾਅ ਕਰਨ ਦੀ ਲੋੜ ਹੈ ਉੱਥੇ ਹੀ ਪੰਛੀਆਂ ਤੇ ਜਾਨਵਰਾਂ ਲਈ ਵੀ ਪਾਣੀ ਦਾ ਬੰਦੋਬਸਤ ਕਰਕੇ ਉਨ੍ਹਾਂ ਦੀ ਜਾਨ ਬਚਾਉਣਾ ਵੀ ਮਨੁੱਖਤਾ ਦਾ ਫਰਜ਼ ਬਣ ਜਾਂਦਾ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਇਸੇ ਦੌਰਾਨ ਪੰਜਾਬ ਤੇ ਫਰੀਦਕੋਟ ਵਿਚ ਵੱਧ ਤੋਂ ਵੱਧ ਤਾਪਮਾਨ 47.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ ਚ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਰੋਹਤਕ ਸਭ ਤੋਂ ਗਰਮ ਸ਼ਹਿਰ ਰਿਹਾ। ਬੀਤੇ ਦਿਨ ਰੇਲ ਗੱਡੀ ਵਿਚ ਮ੍ਰਿਤਕ ਪਾਏ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਤੋਂ ਫੌਜੀ ਜਵਾਨ ਲਾਸ ਨਾਇਕ ਪ੍ਰਭ ਸ਼ਰਨ ਸਿੰਘ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਲਾਨੌਰ ਦੇ ਰਹਿਣ ਵਾਲੇ ਲਾਸ ਨਾਇਕ ਪ੍ਰਭ ਸ਼ਰਨ ਸਿੰਘ ਛੁੱਟੀ ਕੱਟ ਕੇ ਵਾਪਸ ਜਾ ਰਹੇ ਸਨ, ਜਿਨ੍ਹਾਂ ਦੀ ਰਸਤੇ 'ਚ ਰੇਲ ਗੱਡੀ ਵਿਚ ਹੀ ਮੌਤ ਹੋ ਗਈ। ਮ੍ਰਿਤਕ ਫੌਜੀ ਜਵਾਨ ਦੇ ਪਿਤਾ ਸਾਬਕਾ ਫੌਜੀ ਰਜਿੰਦਰ ਸਿੰਘ ਪੰਗੂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਯੂਨਿਟ ਇਸ ਸਮੇਂ ਮੇਰਠ ਵਿਚ ਸੀ ਤੇ ਉਹ ਕਲਾਨੌਰ ਵਿਖੇ 7 ਦਿਨ ਦੀ ਛੁੱਟੀ ਕੱਟ ਕੇ ਬੀਤੇ ਦਿਨ ਆਪਣੇ ਸਾਥੀ ਸਮੇਤ ਰੇਲ ਗੱਡੀ ਰਾਹੀਂ ਮੇਰਠ ਡਿਊਟੀ ਤੇ ਵਾਪਸ ਜਾ ਰਿਹਾ ਸੀ। ਪੰਜਾਬ ਚ 2 ਵੱਖ ਵੱਖ ਸੜਕ ਹਾਦਸਿਆਂ ਵਿਚ ਇਕ ਪੁਲਿਸ ਕਰਮਚਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ ਅੰਮ੍ਰਿਤਸਰ ਪਠਾਨਕੋਟ ਸ਼ਾਹਰਾਹ ਤੇ ਵਾਪਰੇ ਇਕ ਸੜਕ ਹਾਦਸੇ 4 ਕਾਰ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਹ ਕਾਰ ਪਠਾਨਕੋਟ ਤੋਂ ਆਉਂਦੇ ਇਕ ਅਣਪਛਾਤੇ ਭਾਰੀ ਵਾਹਨ ਨਾਲ ਟਕਰਾ ਕੇ 4 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹੁਸ਼ਿਆਰਪੁਰ ਵਿਚ ਇਕ ਹੋਰ ਹਾਦਸੇ ਚ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਇਹ ਹਾਦਸਾ ਪੁਲਿਸ ਕਰਮਚਾਰੀ ਦੀ ਕਾਰ ਦੂਜੇ ਪਾਸੇ ਤੋਂ ਆ ਰਹੇ ਇਕ ਟਰੱਕ ਨਾਲ

ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਅੰਮ੍ਰਿਤ ਬਾਣੀ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸਰਵਣ ਕਰ ਰਹੇ ਹੋ ਕੁਛ ਸ਼ਬਦ ਤੇ ਹੁਣ ਇੱਕ ਸ਼ਬਦ ਭਾਈ ਹਰਜਿੰਦਰ ਸਿੰਘ ਦੀ ਆਵਾਜ਼ ਵਿੱਚ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫਐਮ 107.2 ਮੈਗਾਹਰਟਜ਼ ਤੇ। ਸਰੋਤਿਓ ਹੁਣ ਪੇਸ਼ ਨੇ ਮੁੱਖ ਪ੍ਰਾਦੇਸ਼ਿਕ ਖਬਰਾਂ। ਹਰਿਆਣਾ ਸਰਕਾਰ ਨੇ ਰਾਜ ਵਿੱਚ ਇੰਧਨ ਬਚਾਉਣ ਅਤੇ ਵਾਤਾਵਰਨ ਦੀ ਰੱਖਿਆ

ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ। ਸਰਕਾਰੀ ਵਿਭਾਗਾਂ ਨੂੰ ਮੀਟਿੰਗਾਂ ਵਰਚੁਅਲ ਮਾਧਿਅਮ ਰਾਹੀਂ ਕਰਨ, ਘਰੋਂ ਕੰਮ ਕਰਨ ਦੇ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰੀ ਵਾਹਨਾਂ ਦੀ ਬੇਲੋੜੀ ਵਰਤੋਂ ਤੋਂ ਬਚਣ ਦੇ ਨਿਰਦੇਸ਼ ਦਿੱਤੇ ਗਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੰਧਨ ਬਚਾਉਣ, ਵਾਤਾਵਰਨ ਸੁਰੱਖਿਆ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਫੈਲਾਉਣ ਲਈ ਸੁਖਨਾ ਝੀਲ ਤੇ ਸਾਈਕਲ ਯਾਤਰਾ ਕੀਤੀ, ਲੋਕਾਂ ਨੂੰ ਇੰਧਨ ਦੀ ਖਪਤ ਘਟਾਉਣ ਲਈ ਪ੍ਰੇਰਿਤ ਕੀਤਾ। ਸ਼੍ਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਅਪੀਲ ਦੇ ਜਵਾਬ ਵਿਚ ਇਕ ਰਾਜ ਪੱਧਰੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਵੀ ਜਾਰੀ ਕੀਤੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ 6 ਮਾਰਗੀ ਪਹੁੰਚ ਨਿਯੰਤਰਿਤ DNT ਸੋਹਨਾ ਹਾਈਵੇ ਦਾ ਨਿਰੀਖਣ ਕੀਤਾ। ਸੁਪਰੀਮ ਕੋਰਟ ਨੇ ਜਨਤਕ ਥਾਵਾਂ ਤੇ ਫੜੇ ਗਏ ਅਵਾਰਾ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਤੋਂ ਬਾਅਦ ਖੁੱਲ੍ਹੇ ਛੱਡਣ ਤੇ ਪਾਬੰਦੀ ਲਗਾਉਣ ਅਤੇ ਆਪਣੇ ਪਹਿਲੇ ਦੇ ਹੁਕਮ ਵਿਚ ਸੋਧ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਵਿਗੜਦੇ ਲਿੰਗ ਅਨੁਪਾਤ ਨੂੰ ਲੈ ਕੇ 4 ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਜੀਂਦ ਸਿਵਲ ਹਸਪਤਾਲ ਦੇ ਜੱਚਾ ਅਤੇ ਬੱਚਾ ਸਿਹਤ ਵਾਰਡਾਂ ਵਿਚ ਬੇਲੋੜੀ ਮਰਦਾਂ ਦੀ ਆਵਾਜਾਈ ਤੇ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ ਤੇ ਕੈਥਲ ਜ਼ਿਲ੍ਹੇ ਦੇ ਕਲਾਇਥ ਕਸਬੇ ਵਿਚ ਅੱਜ 2 ਭੈਣਾਂ ਦੀ ਇਕ ਤਲਾਅ ਵਿਚ ਡੁੱਬ ਕੇ ਮੌਤ ਹੋ ਗਈ। ਇਹ ਸਨ ਮੁੱਖ ਪ੍ਰਾਦੇਸ਼ਿਕ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਤੇ ਸਰੋਤਿਓ ਹੁਣ ਪੇਸ਼ ਨੇ ਕੁਝ ਪੰਜਾਬੀ ਗੀਤ।

ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਤੁਸੀਂ ਸੁਣ ਰਹੇ ਸੀ ਕੁਛ ਪੰਜਾਬੀ ਗੀਤ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ 'ਤੇ। ਸਰੋਤਿਓ, ਟਾਈਮ ਸਮਾਂ ਹੋ ਰਿਹਾ ਹੈ ਪ੍ਰੋਗਰਾਮ ਹਵਾ ਮਹਿਲ ਦਾ। ਇਸ ਪ੍ਰੋਗਰਾਮ ਨੂੰ ਅਸੀਂ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ ਰਿਲੇ ਕਰਾਂਗੇ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਚਿੱਤਰਲੋਕ, ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 MHz 'ਤੇ। ਸਰੋਤਿਓ, 8:45 ਹੋਣ ਵਾਲੇ ਨੇ। ਥੋੜ੍ਹੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕੀਤੇ ਜਾਣਗੇ।

0: प्रजा के लिए मैं चुनती हूँ वही जो है सबसे सही। वीको टर्मल क्रीम मेरी त्वचा का पोषण करे, उसे कोमल, सौम्य और उज्जवल बनाए। वीको टर्मल क्रीम, मैंने चुनी खूबसूरती।
1: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫਐਮ 107.2 ਮੈਗਾਹਰਟਜ਼ ਤੇ। ਸਰੋਤਿਓ ਹੁਣ ਪੇਸ਼ ਨੇ ਮੁੱਖ ਪ੍ਰਾਦੇਸ਼ਿਕ ਖਬਰਾਂ। ਹਰਿਆਣਾ ਸਰਕਾਰ ਨੇ ਰਾਜ ਵਿੱਚ ਈਂਧਨ ਬਚਾਉਣ ਅਤੇ ਵਾਤਾਵਰਨ ਦੀ ਰੱਖਿਆ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ। ਸਰਕਾਰੀ ਵਿਭਾਗਾਂ ਨੂੰ ਮੀਟਿੰਗਾਂ ਵਰਚੁਅਲ ਮਾਧਿਅਮ ਰਾਹੀਂ ਕਰਨ, ਘਰੋਂ ਕੰਮ ਕਰਨ ਦੇ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰੀ ਵਾਹਨਾਂ ਦੀ ਬੇਲੋੜੀ ਵਰਤੋਂ ਤੋਂ ਬਚਣ ਦੇ ਨਿਰਦੇਸ਼ ਦਿੱਤੇ ਗਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਈਂਧਨ ਬਚਾਉਣ, ਵਾਤਾਵਰਨ ਸੁਰੱਖਿਆ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਫੈਲਾਉਣ ਲਈ ਸੁਖਨਾ ਝੀਲ ਤੇ ਸਾਈਕਲ ਯਾਤਰਾ ਕੀਤੀ, ਲੋਕਾਂ ਨੂੰ ਈਂਧਨ ਦੀ ਖਪਤ ਘਟਾਉਣ ਲਈ ਪ੍ਰੇਰਿਤ ਕੀਤਾ। ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਅਪੀਲ ਦੇ ਜਵਾਬ ਵਿੱਚ ਇੱਕ ਰਾਜ ਪੱਧਰੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਵੀ ਜਾਰੀ ਕੀਤੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ 6 ਮਾਰਗੀ ਪਹੁੰਚ ਨਿਯੰਤ੍ਰਿਤ DND ਸੋਹਣਾ ਹਾਈਵੇ ਦਾ ਨਿਰੀਖਣ ਕੀਤਾ। ਸੁਪਰੀਮ ਕੋਰਟ ਨੇ ਜਨਤਕ ਥਾਵਾਂ ਤੇ ਫੜੇ ਗਏ ਅਵਾਰਾ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਤੋਂ ਬਾਅਦ ਖੁੱਲ੍ਹੇ ਛੱਡਣ ਤੇ ਪਾਬੰਦੀ ਲਗਾਉਣ ਵਾਲੇ ਆਪਣੇ ਹੁਕਮਾਂ ਦੇ ਸੁਪਰੀਮ ਕੋਰਟ ਨੇ ਜਨਤਕ ਥਾਵਾਂ ਤੇ ਫੜੇ ਗਏ ਅਵਾਰਾ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਤੋਂ ਬਾਅਦ ਖੁੱਲ੍ਹੇ ਛੱਡਣ ਤੇ ਪਾਬੰਦੀ ਲਗਾਉਣ ਵਾਲੇ ਆਪਣੇ ਪਹਿਲਾਂ ਦੇ ਹੁਕਮ ਵਿੱਚ ਸੋਧ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਵਿਗੜਦੇ ਲਿੰਗ ਅਨੁਪਾਤ ਨੂੰ ਲੈ ਕੇ 4 ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਜੀਂਦ ਸਿਵਲ ਹਸਪਤਾਲ ਦੇ ਜੱਚਾ ਅਤੇ ਬੱਚਾ ਸਿਹਤ ਵਾਰਡਾਂ ਵਿੱਚ ਬੇਲੋੜੀ ਮਰਦਾਂ ਦੀ ਆਵਾਜਾਈ ਤੇ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ।

ਕੈਥਲ ਜ਼ਿਲ੍ਹੇ ਦੇ ਕਲਾਇਤ ਕਸਬੇ ਵਿੱਚ ਅੱਜ ਦੋ ਭੈਣਾਂ ਦੀ ਇੱਕ ਤਲਾਬ ਵਿੱਚ ਡੁੱਬ ਕੇ ਮੌਤ ਹੋ ਗਈ। ਇਹ ਸਨ ਮੁੱਖ ਪ੍ਰਾਦੇਸ਼ਿਕ ਖਬਰਾਂ। ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਹੁਣ ਪੇਸ਼ ਹੈ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਸੁਰਸਾਂਝ। ਤੇ ਅੱਜ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਆਪਣੇ ਰੇਡੀਓ ਦੋਸਤ ਰਮਨ ਦੇ ਨਾਲ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸਲੀਮ ਤੇ ਰਾਣੀ ਰਣਦੀਪ ਦੀਆਂ ਆਵਾਜ਼ਾਂ ਵਿੱਚ ਇਸ ਗੀਤ ਦੇ ਨਾਲ।

ਗੁਰਨਾਮ ਭੁੱਲਰ ਦੀ ਆਵਾਜ਼ ਵਿੱਚ ਇਸ ਗੀਤ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਸੁਰਸਾਂਝ ਨੂੰ ਇੱਥੇ ਹੀ ਖਤਮ ਕਰਨ ਦੀ ਹੁਣ ਆਪਣੇ ਰੇਡੀਓ ਦੋਸਤ ਰਮਨ ਨੂੰ ਦਿਓ ਇਜਾਜ਼ਤ। ਨਮਸਕਾਰ, ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ 'ਤੇ। ਸਰੋਤਿਓ 11 ਵਜਣ ਵਾਲੇ ਨੇ, ਥੋੜ੍ਹੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕੀਤੇ ਜਾਣਗੇ।